ਲੁੱਟ ਪਾ ਕਿਸੇ ਇਹ ਪਾਣਾ ਹੀ ਨਹੀਂ ਪੈਣੀ ਦੁਨੀਆ ਕੀ ਜਾਣੇ ਮੁਕਾਮੇ ਸੈਯਦਾ ਦੁਨੀਆ ਕੀ ਜਾਣੇ ਪਾਕ ਬੀਬੀ ਦੀ ਸ਼ਾਨ ਚਾਰ ਵਾਰੀ ਦਜ਼ਵਾਰ ਆ ਬਲਕਿ ਚਲੋ ਚਲੋ ਮਾਸੂਮੀਨ ਦਜ਼ਵਾਰ ਆ ਤੇ ਪਿਛਲੇ ਜਨਮ ਵਿੱਚ ਉਮਰਾ ਕਰਕੇ ਆਇਆ ਕਬਰੇ ਜ਼ਹਰਾ ਵੇਖ ਆਇਆ ਬਾਕੀ ਸਭ ਦੇ ਹਰਮ ਲੇਕਿਨ ਮੈਂ ਕਬਰੇ ਜ਼ਹਰਾ ਵੇਖ ਆਇਆ ਪਹਿਲੀ ਦੁਨੀਆ ਕੀ ਜਾਣੇ ਮੁਕਾਮੇ ਸੈਯਦਾ।